ਕੋਟ ਲੋ ਮੈਂ ਤਜ ਕਰ ਜਾ ਸਕਦਾ ਤੁਝ ਕੋ ਚਾਹੂੰਗੀ ਤੋ ਮੈਂ ਕੈਸੇ ਭੁਲਾ ਸਕਦਾ ਤੇਰਾ ਪਿਆਰ ਵੀ ਇੱਕ ਬੰਧਨ ਹੈ ਤੂੰ ਹੀ ਪਤਾ ਕਿਆ ਮੈਂ

0: ਉਹ ਕਹੇ ਕਿ ਪਹਿਲੇ ਮੌਜੋ ਫੈਸਲੋ ਕਰ ਜਾਓ।
1: ਫੈਸਲੋ ਫੈਸਲੋ ਕਈ ਬਾਤ ਰੋ
0: ਸਭ ਬਾਤ ਰੋ ਥੇ ਤੋ ਗਾੜੀ ਚੱਡਰ ਸਹਿਰ ਬੂਆ ਜਾਸੋ ਅਰ ਹੂੰ ਇੱਥੇ ਗਾਂਵ ਮੇ ਪੜੀ ਪੜੀ ਸੜਤੀ ਰਹਾਂ।
1: ਉਹ ਤੋ ਮੈਂ ਤਨਾ ਸਾਫ ਸਾਫ ਕਹਿ ਦਿਓ ਕਿ ਹੂੰ ਤੋ ਨਾ ਆਪਰੇ ਬੜੀ ਸਹਿਰ ਕੋਨ ਲੈ ਜਾ ਸਕਾਂ।
0: ਪਣ ਕਿਉਂ ਹੂੰ ਕੋਈ ਕਹਾਣੀ ਕੁਬੜੀ ਦਿਖਾਈ।
1: ਇਹ ਬਾਤ ਮੈਂ ਤੋ ਕੋਨੀ ਕਹੀ ਪਣ ਦੁਨੀਆ ਮੇ ਸੁਰਤ ਹੀ ਸਭ ਕੁਝ ਕੋਨੇ ਆ ਕਰੇ ਕਿੰਗ ਸੀਰਤ ਕੋਈ ਗੁਣ ਬੋਲ ਚਾਲ ਉਠਣ ਬੈਠਣ ਬਾਤ ਕਰਨ ਰੋ ਕਾਇਦੋ ਵੀ ਤੋ ਹੋਣਾ ਚਾਹੀਦਾ।
0: ਚਿੱਕੀ ਤਰੀਕੇ ਰੋ ਦੂਜੋੜੀ ਗਵਾਲੀਆਂ ਨਾ ਆਵੇ ਓੜੋ ਤੋ ਹੂੰ ਵੀ ਕਰ ਸਕਾਂ।
1: ਹਾਂ ਕਿਉਂ ਨਹੀਂ ਓੜੋ ਇਜਨੀ ਜੜੋ ਆਪਰੇ ਪੀਰੇ ਮੇ ਸਿੱਖੀ ਕਿੰਗ ਨਜ਼ਰ ਇਹ ਮਾਰ ਗਵਾ ਮਥੇ ਭੇਕੋ ਤੋ ਫਰਕ ਆਫੇ ਨਜ਼ਰ ਆਸੇ। ਏਕ ਵੀ ਛੋਰੀ ਪਹੁੰਚੀ ਸੁਕਮ ਮਨ ਛੋਰੋ ਆਠ ਵੀ ਦਸੀ ਸੁਕਮ ਬਣੋੜੋ ਕੋਨੀ ਤਾਜੇ ਦਾਈ ਚਿੱਠੀ ਪਤਰੀ ਨੂੰ ਮੋਤਾਜ ਕੋਨੀ ਅੰਗੂਠਾ ਛਾਪ।
0: ਹਾਂ ਹਾਂ ਸਾਰੀ ਖੋੜ ਤੋ ਮੈਂ ਮੈਂ ਜੇ ਸ਼ਹਿਰ ਮੈਂ ਉਸੇ ਕੋਈ ਗਿਟਰ ਪਿਟਰ ਕਰਤੀ ਚਮਕ ਛੱਲੋ।
1: ਬਸ ਬੀਜੋ ਕੋ ਯਾਰੋ ਜੇ ਬਣੀ ਗੁਣੀ ਹੁੰਤੀ ਤੋ ਜਾਣਤੀ ਕਿ ਭਾਵੇ ਜਾਂ ਖਾਉਣਾ ਨੀ ਆਵੇ ਜਾਂ ਬੋਲਣਾ ਨੀ ਜਰਾ ਪੜਿਆ ਸੁਭਾਵ ਜਾਸੀ ਜੀਵ ਸੂ ਤਾਜੇ ਜੜੀ ਚਿਕ ਚਿਕ ਨਾ ਸ਼ਹਿਰ ਲੈ ਜਾ ਕੇ ਆਪਰੀ ਭੂੰਡ ਪਿਟਵਾ
0: ਤੋ ਹੂੰ ਥਾਰੀ ਭੂੰਡ ਪਿਟਵਾ ਮੈਂ।
1: ਬੀਜੋ ਨੀ ਤੋ ਕੀ ਹੂੰ ਜ਼ਿਲ੍ਹੇ ਰੋ ਵੱਡੋ ਅਫਸਰ ਰੋਜ਼ ਮਨਾ ਜਲਸਾ ਮੈਂ ਮੀਟਿੰਗਾਂ ਮੈਂ ਪਾਰਟੀਆਂ ਮੈਂ ਜਾਣਾ ਪੜੇ ਬਾਕੀ ਸਭ ਅਫਸਰ ਭਣੀ ਗਣੀ ਲੁਗਾ ਅਰ ਉਹਾਰੇ ਵਿੱਚ
0: ਮੋਜੇ ਜੜੀ ਅਨਪੜ ਗਵਾਰ ਥੋੜੀ ਨਾਕ ਕਟਾਵੇ ਨੀਚੋ ਦਿਖਾਵੇ ਐਜ ਨਹੀਂ।
1: ਬਿਲਕੁਲ ਠੀਕ ਸਮਝ ਮੈਂ ਆਈ ਤੋ ਜੇ ਬਾਤ ਪਰ ਹਮੇ ਪਛਤਾਉਣ ਸੁ ਕੀ ਮਤਲਬ ਪਰ ਹਾਂ ਇੱਕ ਬਾਤ ਬੜੇ
0: ਬੜੇ ਵੀ ਕੁਝ ਕਹਿਣੋ ਬਾਕੀ ਹੈ।
1: ਹਾਂ ਇਹ ਤੇ ਜੋ ਕੋ ਮੋਜ ਮਤੇ ਇਲਜ਼ਾਮ ਲਗਾਇਓ ਨਹੀਂ ਚਮਕ ਛਲੋ ਆਰੋ ਉਹਰੋ ਜਵਾਬ ਕੋ ਨਹੀਂ ਸੁਣੇ ਇਹ ਬਾਤ ਯਾ ਤਾਂ ਹੂੰ ਜਣਾਈ ਯਾ ਮੋਜੋ ਰਾਮ ਕਿ ਮਦਨ ਇਤੋ ਕੋ ਨਹੀਂ ਕਰ ਸਕੇ ਕਿ ਪਛੋ ਨਜ਼ਰ ਉਠਾਉਣ ਜੋਗ ਵੀ ਨਹੀਂ ਰਹਿ ਪਣ ਛੋਟ ਤਨਾ ਸਮਝਾਉਣਾ ਬਾਠੇ ਸੁ ਮਥੋ ਬੰਗਣਾ ਹਮੇ ਹੂੰ ਸਿੱਧੀ ਚੇਤਨ ਜੀ ਸੁ ਬਾਤ ਕਰੀਸ।
0: ਚੇਤਨ ਸੁ ਕਿਉਂ ਮਤਲਬ ਕੀ ਹੈ ਥੋਰੋ
1: ਤੂੰ ਕੋਨ ਸਮਝ ਸਕੇ
0: ਮੂਰਖ ਮਤ ਸਮਝੋ ਮਨਾ।
1: ਅੱਛਾ ਤੋ ਇਹ ਟਾਈਮ ਤੂੰ ਇੱਕ ਬਾਤ ਸਮਝ ਲੈ ਕਿ ਹੂੰ ਤਨਾ ਮੌਜ ਬੜੀ ਸ਼ਹਿਰ ਕੋਨ ਲੈ ਜਾਉਂ ਮੌਜ ਵੀ ਕੋਈ ਸਟੇਟਸ ਹੈ
0: ਤੂੰ ਸਾਥ ਫੇਰਾ ਕਿਉਂ ਖਾਇਆ ਥਾ
1: ਇਹ ਸਵਾਲ ਜਾਏ ਨਾ ਆਪਣੀ ਮਾਂ ਨਾ ਪੁੱਛ
0: ਮੌਜੀ ਮਾਨੂ ਕਿਉਂ ਪੁੱਛੋ ਥੋਰੀ ਮਾਨੂ ਕਿਉਂ ਨਹੀਂ ਪੁੱਛੋ
1: ਉਹ ਇਹ ਵਾਸਤੇ ਕਿ ਨਾ ਤਾਂ ਮੰਨਾ ਨਾ ਮੌਜ ਮਾਂ ਬਾਬੂ ਜੀ ਨਾ ਸੁਪਨੇ ਮੇ ਉਮੀਦ ਥੀ ਕਿ ਤਾਜੀ ਮਾਂ ਇੱਕ ਪੱਡੇ ਲਿਖੇ ਅਫਸਰ ਬਗਾ ਅੰਗੂਠਾ ਛਾਪ ਛੋਰੀ ਨੂੰ ਮੰਗਲਾ ਸੇ
0: ਤੋ ਪਹਿਲੇ ਪੁੱਛਤਾਜ ਕਿਉਂ ਨਹੀਂ ਕਰੀ
1: ਉਰੇ ਤੋ ਸਭ ਫੋੜਾਈ ਔਰ ਸੁਣ ਕਿ ਤਾਜੇ ਬਾਬੂ ਜੀ ਨਿਆਤ ਜਾਤ ਮੇ ਇੱਜ਼ਤ ਹੈ ਔਰ ਮੌਜੀ ਮਾਂ ਸਿੱਧੇ ਸੁਭਾਅ ਰੋ ਆਦਮੀ ਰੋ ਲਿਆਜ ਖਾ ਰਹੀ ਆਜ ਤੱਕ ਇਹ ਹਸੂ ਮਤ ਗੁਆ ਸੰਭਾਲਣ ਰੱਖ ਇਹ ਲਖਣਾ ਤਾਂ ਸਾਰੀ ਉਮਰ ਬੁਆਣੇ ਜੇ ਔਰ ਹੂੰ ਤੋ ਜਾਇ ਰਹਾ ਸਹਿਰ ਜੇ ਮਾਂ ਬਾਬੂ ਜੀ ਰੱਖੇ ਤੋ ਰਹਿ ਨਹੀਂ ਤੋ ਜਾਣੇ ਤੋਰ ਤੋ ਜਾ ਭਾਗ।
0: ਇਹ ਕਿਹਨੂੰ ਹੈ ਮੋਰੋ ਜੇ ਧਣੀ ਹੀ ਕਦਰ ਨਹੀਂ ਕਰੀ ਤੋ ਸਾਸ ਸੁਸਰਾ ਕਿਉਂ ਕਰਤਾ ਮੋ ਤੋ ਗਾੜੀ ਚੜ੍ਹਾ ਕਰ ਦਿਆ ਬੋਨੇ।
2: ਨਾ ਨਾ ਬਾਈ ਸਾ ਚੁੱਪ ਹੋ ਜਾਓ
0: ਚੁੱਪ ਕਹ ਕਰ ਉਹ ਬੁਝੇ ਅਰੇ ਫੁੱਟ ਗਿਆ ਮੋਝਾ ਤੋ ਕਰਮ ਹਰ ਫੋੜਨ ਵਾਲੀ ਹੈ ਮੋਜੀ ਮਾਂ ਇਹ ਜ਼ੁਲਮ ਦੇਵਨ ਵਾਲੀ ਮਾਂ ਰੋਈ ਜ਼ੁਲਮ ਹੈ ਪਹਿਲੇ ਜ਼ੁਲਮ ਦਿਓ ਤੋ ਲਾ ਮੈਂ ਜ਼ਹਿਰ ਦੇ ਦੇ
3: ਇਹ ਦੋਸਤ ਮਤ ਲਗਾ ਦਿਖ ਰਹੀ ਮੈਂ ਤੋ ਕੋਈ ਕਸਰ ਕੋ ਨਹੀਂ ਛੋੜ
0: ਦਿਖ ਰਹੀ ਹਰੀ ਜ਼ਿੰਦਗੀ ਵਿਗਾੜਨ ਮੈਂ ਜਮੋ ਨੇ ਸੁਲਾਰੇ ਰੱਖਣ ਮੈਂ
3: ਨਾ ਦਿਖ ਰਹਾ ਰੀਤ ਬਹੁਤ ਕਰਨ ਮੈਂ ਹੂੰ ਖੁਦ ਕਰੀਸ ਬਾਤ
0: ਕੈਸੂ ਕਰੀਸ
3: ਤਾਜੇ ਸਸ ਸੁਸਰੇ ਸੁ ਵੀਜੋ ਬੜਾ ਕੈਸੂ
0: ਤਾਜੀ ਬਾਤ ਕਰਨੀ ਬੜਾ ਬਾਕੀ ਹੈ ਹੋ ਲੋਕ ਕਾਕਾ ਰੀ ਇੱਜ਼ਤ ਸਾਰੂ ਚੁੱਪ ਹੈ
3: ਇੱਜ਼ਤ ਰੱਖੀ ਹੈ ਤੋ ਉਤਾਰੀ ਹੈ ਇਹ ਤਰੀਕੇ ਸੁ ਕੋਈ ਗਾੜੀ ਚੜਾਰ ਭੇਜਣ ਦੀ ਰੀਤ ਹੈ
0: ਨਾ ਰੀਤ ਤੋ ਬਹੂਆਂ ਨਾ ਘਰ ਮਾਇਆ ਸਾੜਨ ਰਹੀ ਹੈ ਮਾਰਨ ਰਹੀ ਹੈ ਬਾਲਣ ਰਹੀ ਹੈ ਉਹ ਲੋਕ ਮੌਜੀ ਛਾਤੀ ਮਥੇ ਸੌਤ ਲਾਇ ਰੱਖਤਾ ਤੋ
3: ਗੁਲਾਬ ਤੂੰ ਉਹਰੀ ਹਿਮਾਇਤ ਕਰੀ
0: ਹਾਂ ਉਹਨਾਂ ਨੇ ਜਿੱਕੋ ਵੀ ਕਹਿਣੋ ਸੁਣਨੋ ਹਤੋ ਉਹ ਘਰੇ ਮੌਏ ਕਰੀਓ ਡੂੰਡੀ ਕੋਈ ਨਹੀਂ ਪੀਟੀ ਅਰ ਇਹ ਮਤ ਭੁੱਲ ਆਇਓੜੀ ਸੁ ਜਾਇਓੜੋ ਲਾਡਕੋ ਹੋਵੇ ਤੂੰ ਬਤਾ ਤੂੰ ਕਿਤੀ ਕਦਰ ਕਰੀ ਪੂਨਮ ਬੁਝਾਈ ਰੀ ਉਹ ਚੇਤਨ ਅਗਰ ਬੇ ਮਿੱਠਾ ਬੋਲ ਬੋਲੀ ਤੋ ਤਾਜੀ ਛਾਤੀ ਦਦਕ ਉੱਠੀ ਦਿਕਰੀ
3: ਤੂੰ ਸਹੀ ਕਹਿਵੀ ਹੂੰ ਤੋ ਆਜ ਤੱਕ ਅੰਧਾਰੇ ਮੈਂ ਆਤੀ
0: ਪਹਿਲੇ ਖੁਦ ਨੋ ਦੇਖ ਪਛੇ ਬੀਜੋ ਮੈਂ ਖੋੜ ਕੱਢੇ ਹੂੰ ਜਾਣੀ ਤੂੰ ਸਾਰੇ ਜਗ ਮੈਂ ਮੌਜੀ ਥੂ ਥੂ ਕਰਾਏ ਬਿਨਾ ਚੈਨ ਸੁ ਕੋਨੀ ਬੈਠੇ ਕਾਕੇ ਰੇ ਧੜੋਂ ਮੈਂ ਧੂੜ ਗਤਵਾਏ ਬਿਨਾ ਤਾਜੇ ਕਾਲਜੇ ਨੋ ਠੰਡਕ ਕੋਨੀ ਮਿਲੇ ਤੂੰ ਮਾਂ ਹੈ ਕਿ
3: ਹਾਂ ਹਾਂ ਹੂੰ ਕਰਾਲ ਰਾਕਸ਼ਸੀ ਹੋ ਪਣ ਹਮੇ ਕਰੋ ਕੀ
2: ਕਾਕੀ ਬਿਗੜੀ ਜਿੱਤੀ ਤੋ ਬਿਗੜੀ ਆਗੇ ਆੜੀ ਤੋ ਸੰਭਾਲੋ
3: ਹਮੇ ਉਹ ਕੀ ਸੰਭਾਲੋ ਮੌਜੀ ਦਜ ਤੋ ਡੁੱਬ ਗਈ
2: ਨਾ ਨਾ ਕਾਕੀ ਜੀ ਹਿੰਮਤ ਰੀ ਕੀਮਤ ਹੈ ਧੀਰਜ ਸੁ
3: ਧੀਰਜ ਮੌਜੋ ਧੀਰਜ ਤੋ ਹਮੇ ਤੂੰ ਹੈ ਬੀਂਦਣੀ ਸੁ ਬਧਿਕ ਬੇਟੀ ਬਣਰ ਐ ਲਾਏ ਬੁਝਵਾਓ
4: ਅੰਨੋ ਦੀਕਰੀ ਇਹ ਕਿਵਾੜ ਚੌਪੜ ਖੁੱਲਾ ਪੜਿਆ ਹੈ
2: ਲਗੀ ਕਿ ਉਹ ਆਏ
4: ਆਜ ਇਹ ਚੁੱਲੂ ਛੰਡੋ ਕਿਉਂ ਪੜਿਓ ਹੈ ਅਰੇ ਗੁਲਾਬ ਇਹ ਆਪਾ ਚੁੱਕਰੀ
0: ਕਾਕਾ
4: ਨਾ ਦੀਕਰੀ ਰੋਏ ਕਿਉਂ ਸਭ ਠੀਕ ਠਾਕ ਤੋ ਹੈ ਨੀ
3: ਧੂੜ ਹੈ ਠੀਕ ਸੰਭਾਲੋ ਇਹ ਪਰਣੀ ਪੋਤੀ ਨਾ ਆਖੀ ਉਮਰ ਘਰ ਮੇ ਹੀ ਬੈਠਾਉਣੀ
4: चुप, बकवास मत कर। समझे नहीं समझे नहीं मन में आया जो बक दियो काल जीवी केसरी। अरे बैर तो जिलम भर रो मैं सु है जिंदरी खातर तो सही बोल। तू माँ है के डाकन, डाकन भी ये घर छोड़े तू भलो सोच भी सके।
3: हमें की भलो और की बुरो, पढ़े लिखे जवाई ना ए अंगूठा छा बहु दाय को नहीं आवे। ओ तो गयो से सस सुसरे भेज दी पीर
4: है। भेज दी मौजी इज्जत
3: धूड़ में मिलाई दी। हे भगवान न्याज यात्री थू थू कुन सुन से बोलो तो सही की कर जे।
4: ए भी हमें हूँ बताऊ था ना जब पहले क्यों नहीं सुनी मौजी बात। हमें ठा पड़ी के की माता में पढ़ाई लिखाई रहो। खबरदार जी आज रे बात पढ़ाई बात में ठाक रही तो भीनड़ी हमें थे देखो के की हो सके ही।
2: जी काका जी साक्षरता समिति आड़ो देश रे लाखों आड़े आदमियों और लुगाया नो पढ़ाई आई जिको कदे भी स्कूल रो मुंडो को नहीं देखियो। गुलाब बाई जी साक्षरता अभियान रो फायदो उठाएन भण सके और अन्नू जी री तो उम्र स्कूल जावन री है ज ऊ ना आप स्कूल भेज सक जी। क्यों काकी जी।
3: हो पूनम दिखरी हूँ भी अनपढ़ कोनी रो ये गाँव में भणन री आखर अलग आपो रे घर सु जगनी चाहिए।
4: जीवती रे तै तो मौजो है जमारो सुधार दियो तन्नो मोरी ये बातों खारी जहर लगी उसे पण खुशी है के ताजी गलत फहमी उतर गई तन्नो अक्कल आ गई। हमें वो ना मोए बुला लो
3: ऊआ ना कहना।
4: आओ आओ जवाई राजा आओ। चेतन तू भी आ जा
1: पगे लगा।
3: खुश रहो तो थे सब।
1: हाँ मदन जी मनो शहर में मिलिया था यो गांव री साक्षरता रो हालचाल पूछियो हूं की जवाब दे तो मैं कह दियो कि काकी री औंधी आगे केरो जोर नहीं चल सके ओ तो अनु नो भी स्कूल कोनी भेजे।
5: जाना हूं समझ गयो के काकी जी अनु जी नो भी शिक्षा दाजो दिए बगैर वैसे
1: कौन जाने कि अनुरा सासिरिया भी धीरज और समझ वाला होसे कि ना।
5: हां ऐसे बातों सोच मेहर चेतन जी ए नाटक रचायो।
2: नाटक तो की ये सब नाटक है तो।
1: हां मदन जी गुलाब सु लण रो नाटक करियो और ये रे सास ससुरा ने केन ये ने पीरे भिजाई दी या मैं काका ना की बात समझाई दी
3: तो थे भी टबरो बड़ा टबर।
4: भाई भलो आदमी कदे भलो काम में सात दिवस सु चूक सके और चेतन मदन तो मौजा सूरज चांद है हूं यानो कोकर मना कर सको है।
1: मां तू बता कि तौजी आ खुली कि ना।
3: खुली बेटा खुली गुलाब ना तो कोनी दे सकी पण अनु ना हूं जरूर शिक्षा रो दाइजो दिस। अरे ए पूनम किया गई
6: मु ए था काकी लो नारियल बदारा लकड़ी बंद लो दिखली ना शिक्षा रो दाइजो देवन रो वचन याद रह से।
3: जा रे काकी री जुबान लोरी लकीर है तू देखती रे अनु शिक्षा रो दाइजो लेर जासे।
4: और गुलाब की साक्षरता रही ये लहर में लारे को नहीं रहे वो भी साक्षरता समिति री क्लास में मोए पढ़ना लिखना सीख से आप रो दाइजो खुद तैयार कर से।